ਕਿੱਦਾਂ ਵੀਰ ਜੀ ਕਹਿ ਰਹੇ ਹਾਜੀ ਹਾਜ਼ਰੀ ਲਗਾ ਦਿਓ, ਲਗਾ ਦੀਜੀ ਭਾਜੀ ਲਗਾ ਦੀ। ਔਰ ਜੋ ਇਹ ਬੀਚ ਵਾਲੀਬਾਲ ਕੀ ਬਾਤ ਹੈ, ਇਸਮੇ ਆਫੀਸ਼ਲ ਕਾ ਕਹਿਣਾ ਇਹ ਵੀ ਹੈ ਕਿ ਕਤਰ ਕੋ ਖਾਸ ਤੌਰ ਪਰ ਬੀਚ ਹੈਂਡਬਾਲ ਔਰ ਬੀਚ ਵਾਲੀਬਾਲ ਮੇ ਮੈਡਲਸ ਕੀ ਉਮੀਦ ਹੈ। ਸੋ ਇਹ ਦੋ ਜੋ ਗੇਮਸ ਹੈ ਇਸਮੇ ਹਮੇਸ਼ਾ ਕਤਰ ਨੇ ਆਪਣਾ ਨਾਮ ਰੋਸ਼ਨ ਕੀਆ ਹੈ, ਐਂਡ ਆਈ ਹੋਪ ਦਿਸ ਟਾਈਮ ਅਰਾਊਂਡ ਐਸਾ ਹੀ ਦੇਖਨੇ ਕੋ ਮਿਲੇ। ਬਾਕੀ ਇੱਕ ਮੈਸੇਜ ਹੈ ਨਿਸ਼ਾਮ ਸਾਹਿਬ ਕਾ, ਵਾਲੇਕੁਮ ਅਸਲਾਮ, ਥੈਂਕ ਯੂ ਸੋ ਮਚ। ਔਰ ਐਸਪਾਇਰ ਅਕੈਡਮੀ ਚਲਤੇ ਆ ਜਾਓ, ਐਸਪਾਇਰ ਅਕੈਡਮੀ ਚਲਾ ਜਾਏ। ਮੀਨਵਲ ਇਹ ਬਤਾ ਦੂੰਗੀ ਵਹਾਂ ਪੇ ਰੀਸੈਂਟਲੀ ਉਹਨੇ ਅੰਦਰ ਡੋਮ ਕੇ ਅੰਦਰ ਹੀ ਐਸਪਾਇਰ ਡੋਮ ਕੇ ਅੰਦਰ ਕਾਫੀ ਟਰੈਕਸ ਬਣਾਏ ਥੇ ਜਿਸ ਪੇ ਮੈਰਾਥੋਨ ਵੀ ਹੋਇਆ, ਰੇਸ ਵੀ ਹੋਈ ਹੈ। ਉਹ ਸੀਜ਼ਨ ਅਭੀ ਖਤਮ ਹੋਣੇ ਵਾਲਾ ਹੈ। ਦੇਰ ਆਰ ਮੈਨੀ ਗੇਮਸ ਜੋ ਕਿ ਬਣਾਏ ਗਏ ਥੇ ਫੋਰ ਸਮਰ ਸੀਜ਼ਨ, ਸੋ ਜੋ ਅਗਸਤ ਕੇ ਐਂਡ ਤੱਕ ਖਤਮ ਹੋ ਜਾਏਗੇ ਉਹ ਆਪ ਦੂਸਰੇ ਸ਼ੋਅ ਮੇਂ ਸੁਣ ਲੀਜੀਏਗਾ। ਬਟ ਫੋਰ ਨਾਓ ਅਮੈਰੀਕਨ ਓਲੰਪਿਕ ਲੈਜੈਂਡ ਐਲਿਸਨ ਫੈਲਿਕਸ ਨੇ ਲੋਸ ਏਂਜਲਸ 2028 ਓਲੰਪਿਕਸ ਕੀ ਤਿਆਰੀ ਕੇ ਲੀਏ ਐਸਪਾਇਰ ਅਕੈਡਮੀ ਦੋਹਾ ਕੋ ਚੁਣਾ ਹੈ। ਭਾਈ ਹਲਵਾ ਨਹੀਂ ਹੈ, ਆਪ ਸਮਝ ਰਹੇ ਦਾ ਵੈਲਿਊ ਆਫ ਦਿਸ ਹੋਲ ਅਕੈਡਮੀ ਜਸਟ ਗੋਜ਼ ਜਸਟ ਇੰਕਰੀਜ ਡੇ ਬਾਈ ਡੇ ਏਅਰ ਆਫਟਰ ਏਅਰ, ਐਂਡ ਇਹ ਬਹੁਤ ਬੜੀ ਬਾਤ ਹੈ। ਤੋ ਅਗਰ ਕੋਈ ਬਾਹਰ ਕਾ ਲੈਜੈਂਡ ਚੁਣ ਰਿਹਾ ਹੈ ਐਸਪਾਇਰ ਅਕੈਡਮੀ ਦੋਹਾ ਕੋ ਆਪਣਾ ਟ੍ਰੇਨਿੰਗ ਗਰਾਊਂਡ ਕੇ ਤੌਰ ਪੇ, ਤੋ ਇਸਕਾ ਇਫੈਕਟ ਇਸਕਾ ਜੋ ਚੇਨ ਰਿਐਕਸ਼ਨ ਹੈ ਉਹ ਕਿਤਨਾ ਬੜੀਆ ਆਏਗਾ, ਇਹ ਬਹੁਤ ਅੱਛੀ ਬਾਤ ਹੈ। ਤੋ ਇਨਸ਼ਾਅੱਲਾ ਔਰ ਵੀ ਲੋਕ ਇਸ ਪਰ ਧਿਆਨ ਦੇਣਗੇ, ਬਿਕੋਜ਼ ਐਸਪਾਇਰ ਅਕੈਡਮੀ ਆਈ ਥਿੰਕ ਮੈਂ 10 ਸਾਲੋਂ ਮੈਂ ਨਾ ਜਾਣੇ ਕਿਤਨੀ ਵਾਰ ਜਾ ਚੁੱਕਾ ਹਾਂ, ਭਲੇ ਖੇਲਾ ਨਾ ਹੋ, ਬਟ ਆਈ ਜਸਟ ਲਵ ਦ ਡੋਮ। ਵਹਾਂ ਪੇ ਆਪਕੋ ਅਲਟੀਮੇਟਲੀ ਮਨ ਕਰ ਜਾਤਾ ਕਿ ਯਹਾਂ ਖੇਲ ਲੂੰ ਮੈਂ, ਸ਼ੁਰੂ ਕਰ ਦੂੰ ਮੈਂ, ਕਿਆ ਖੇਲਣਾ ਹੈ ਬਤਾਓ। ਅਰਬਾਜ਼ ਮੈਂ ਲਿਖਤੇ ਹੈ ਅਸਲਾਮ ਵਾਲੇਕੁਮ ਖਾਲੀ ਸਾਹਿਬ, ਅੱਜ ਕਲਾਸ ਕੋ ਜਲਦੀ ਸ਼ੁਰੂ ਨਹੀਂ ਹੋ ਗਈ? ਨਹੀਂ ਭਾਈ ਨਹੀਂ, ਅਭੀ ਜਲਦੀ ਸ਼ੁਰੂ ਨਹੀਂ ਹੋਈ ਹੈ। ਇੱਕ ਵੈਸੇ ਭਾਈ ਆਪ ਕਾ ਸ਼ੋ ਆਪ ਜੈਸਾ ਕੋਈ ਨਹੀਂ ਕਰ ਸਕਤਾ, ਮੇਰਾ ਭਾਈ ਮੇਰਾ ਭਾਈ ਯਾਰ, ਆਪਨੇ ਇਹ ਇਮੋਸ਼ਨਲ ਕਰ ਦਿੱਤਾ ਮੁਹੰਮਦ ਭਾਈ, ਥੈਂਕ ਯੂ ਭਾਈ, ਬਹੁਤ ਸਾਰਾ ਪਿਆਰ। ਔਰ ਜਲਦੀ ਨਹੀਂ ਕਲਾਸ ਸ਼ੁਰੂ ਹੋਈ ਹੈ, ਐਕਚੁਅਲੀ ਮੈਂ ਅਭੀ ਸਪੋਰਟਸ ਰਾਊਂਡ ਅਪ ਕੇ ਲਿਆਉਣਾ ਪੜਤਾ ਨਾ ਭਾਈ, ਡਿਊਟੀ ਇਜ਼ ਬਿਊਟੀ ਭਾਈ। ਓਕੇ, ਬਾਸਕਟਬਾਲ ਕੀ ਤਰਫ ਚਲਾ ਭਾਈ, ਬਾਸਕਟਬਾਲ ਕੀ ਤਰਫ ਚਲਤੇ। ਐਨ ਬੀ ਏ ਕੀ ਜਬ ਅਨਾਊਂਸਮੈਂਟ ਹੋਈ ਥੀ ਤੋ ਇਤਨੇ ਐਕਸਾਈਟਮੈਂਟ ਸੀ ਲੋਕੋ ਮੇਂ ਜੋ ਬਾਸਕਟਬਾਲ ਖੇਲਤੇ, ਮੇਰੇ ਸਾਰੇ ਲੰਬੂ ਦੋਸਤ ਜੋ ਹੈ ਵੋ ਤਿਆਰ ਹੋ ਗਏ ਥੇ। ਅਭੀ ਇੱਕ ਖਬਰ ਹੋਰ ਹੈ, ਜੋ ਕਤਰ ਕੀ ਅੰਡਰ 18 ਬਾਸਕਟਬਾਲ ਟੀਮ ਹੈ ਉਸਨੇ ਏਸ਼ੀਆ ਕੱਪ ਕੇ ਲਈ ਕੁਆਲੀਫਿਕੇਸ਼ਨ ਹਾਸਿਲ ਕਰ ਲਈ ਹੈ। ਸੋ ਕੰਗਰੈਚੁਲੇਸ਼ਨਸ ਟੂ ਦ ਹੋਲ ਟੀਮ, ਇਹ ਇੱਕ ਬਹੁਤ ਬੜੀ ਅਚੀਵਮੈਂਟ ਹੈ। ਔਰ ਟੂਰਨਾਮੈਂਟ ਕੇ ਗਰੁੱਪ ਸਟੇਜ ਮੇਂ ਕਤਰ ਕਾ ਮੁਕਾਬਲਾ ਜੋ ਹੋਣੇ ਵਾਲਾ, ਇਹ ਤੀਨ ਮੇਨ ਟੀਮਸ ਹੋਣੇ ਵਾਲਾ, ਇੱਕ ਤੋਂ ਚਾਈਨਾ ਹੈ ਉਸਮੇਂ, ਇੱਕ ਈਰਾਨ ਹੈ ਔਰ ਸ਼੍ਰੀਲੰਕਾ। ਇਨ ਤੀਨੋ ਸੇ ਮੁਕਾਬਲਾ ਹੋਣੇ ਵਾਲਾ ਹੈ ਗਰੁੱਪ ਸਟੇਜਸ ਮੇਂ ਕਤਰ ਕਾ। ਸੋ ਲੈਟਸ ਸੀ, ਇਹ ਬਾਸਕਟਬਾਲ ਮੇਂ ਵੀ ਹਮੇਂ ਕੁਛ ਹਾਸਿਲ ਹੋਤਾ ਨਹੀਂ ਹੋਤਾ, ਇਨਸ਼ਾਅੱਲਾ ਉਮੀਦ ਤੋਂ ਦਿਖ ਰਹੀ ਜਿਸ ਹਿਸਾਬ ਸੇ ਅੰਡਰ 18 ਬਾਸਕਟਬਾਲ ਟੀਮ ਜਾ ਰਹੀ ਹੈ, ਅੱਗੇ ਬੜ ਰਹੀ ਹੈ। ਸੋ ਆਈ ਰੀਲੀ ਹੋਪ ਦੈਟ ਹੈਪਨਸ। ਇਸਕੇ ਇਲਾਵਾ ਕੈਮਲ ਰੇਸਿੰਗ, ਇੱਕ ਭਾਈ ਹੈ ਜੋ ਮੁਝੇ ਕੈਮਲ ਰੇਸਿੰਗ ਕੇ ਟਰੈਕ ਪਰ ਬੁਲਾਤੇ ਰਹਤੇ ਹੈਂ, ਅਭੀ ਵੋ ਯੇ ਸੁਣੇਂਗੇ ਤੋ ਉਨਕੋ ਖੂਨ ਜਲ ਜਾਏਗਾ, ਪਰ ਫਿਰ ਵੀ ਬਤਾ ਦੇਤਾ ਹੂੰ। ਸੋ ਅਬਦੁੱਲਾ ਅਲ ਖੁਆਰੀ ਕੋ ਦੁਬਾਰਾ ਅਰਬ ਯੂਨੀਅਨ ਫਾਰ ਕੈਮਲ ਰੇਸਿੰਗ ਕਾ ਪ੍ਰੈਸੀਡੈਂਟ ਮੁੰਤਖਬ ਕਰ ਦਿਆ ਗਿਆ ਹੈ, ਔਰ ਇਸ ਸੇ ਕਦਰ ਕੀ ਕੈਮਲ ਰੇਸਿੰਗ ਮੇਂ ਲੀਡਰਸ਼ਿਪ ਔਰ ਇਨਫਲੂਐਂਸ ਔਰ ਵੀ ਜ਼ਿਆਦਾ ਮਜ਼ਬੂਤ ਹੋਤਾ ਹੋ ਨਜ਼ਰ ਆ ਰਿਹਾ ਹੈ। ਸੋ ਕੰਗਰੈਚੁਲੇਸ਼ਨਸ ਟੂ ਹਿਮ, ਐਂਡ ਇਨ ਖੇਲੋ ਮੇਂ ਸਪੈਸ਼ਲੀ ਇਨ ਰੇਸਿਸ ਮੇਂ ਇੱਕ ਲੀਡਰਸ਼ਿਪ ਕੁਆਲਿਟੀ ਹੋਣੇ ਕੀ ਬਹੁਤ ਬਹੁਤ ਜ਼ਰੂਰਤ ਹੋਤੀ ਹੈ। ਸੋ ਯਾ, ਲੈਟਸ ਸੀ ਵਾਟ ਹੈਪਨਸ ਨੈਕਸਟ। ਅਭੀ ਫਿਲਹਾਲ ਜੋ ਹੈ ਔਰ ਖਬਰੋਂ ਕੀ ਤਰਫ ਬੜੇਂਗੇ, ਬਿਕੋਜ਼ ਖਬਰੇ ਦੁਨੀਆ ਜਹਾਂ ਸੇ ਵੀ ਹੈ। ਸੋ ਰੀਅਲ ਮੈਡ੍ਰਿਡ ਨੇ ਵਿਨੀਸ਼ੀਅਸ ਜੂਨੀਅਰ ਕੋ ਰੋਕ ਲਿਆ ਹੈ, ਕਲੱਬ ਔਰ ਵਿਨੀਸ਼ੀਅਸ ਕੇ ਦਰਮਿਆਨ ਪੋਜ਼ਿਟਿਵ ਟਾਕਸ ਹੋਏ ਹੈ, ਔਰ ਅਬ ਉਨਕਾ ਕੰਟਰੈਕਟ ਐਕਸਟੈਂਡ ਹੋਣੇ ਕਾ ਜੋ ਇਮਕਾਨ ਹੈ ਉਹ ਬਹੁਤ ਜ਼ਿਆਦਾ ਹੈ। ਸੋ ਇਸਸੇ ਆਰਸਨਲ ਕੀ ਟ੍ਰਾਂਸਫਰ ਜੋ ਉਮੀਦੇ ਲੱਗ ਰਹੀ ਥੀ ਉਹ ਲਗਭਗ ਖਤਮ ਹੋ ਗਈ ਹੈ। ਤੋ ਭਾਈ ਦੇਖ ਲੀਜੀਏ, ਰੀਅਲ ਮੈਡ੍ਰਿਡ ਕੇ ਫੈਨਸ ਖੁਸ਼ ਹੋਣਗੇ ਇਸ ਬਾਤ ਸੇ, ਔਰ ਆਰਸਨਲ ਵਾਲੇ ਕਹਿਣਗੇ ਵਾਟ ਇਜ਼ ਦਿਸ ਹੈਪਨਿੰਗ ਯਾਰ। ਸੋ ਦੈਟ ਇਜ਼ ਦੇਅਰ ਔਰ ਪ੍ਰੀਮੀਅਰ ਲੀਗ ਕਲੱਬਸ ਕੀ ਵੀ ਖਬਰ ਆਈ ਹੈ। ਸੋ ਪ੍ਰੀਮੀਅਰ ਲੀਗ ਕਲੱਬਸ ਪ੍ਰੀ ਸੀਜ਼ਨ ਮੈਚਿਸ ਔਰ ਟ੍ਰਾਂਸਫਰ ਮਾਰਕੀਟ ਮੇਂ ਬਹੁਤ ਜ਼ਿਆਦਾ ਐਕਟਿਵ ਹੈ। ਆਰਸਨਲ ਆਪਣੀ ਫਰੈਂਡਲੀ ਜੋ ਉਨਕੀ ਚੈਟ ਚਿਟ ਟੈਟ ਹੈ ਔਰ ਉਨਕਾ ਜੋ ਸਲੈਕਸ਼ਨ ਹੈ, ਜੋ ਰਿਲੇਸ਼ਨਸ਼ਿਪ ਹੈ, ਉਸਮੇਂ ਰੀਅਲ ਬੈਟਿਸ ਸੇ ਹਾਰ ਗਿਆ ਹੈ, ਜਿਸਕੇ ਬਾਅਦ ਮੈਨੇਜਰ ਮਿਕੈਲ ਉਹਨੇ ਟੀਮ ਕੀ ਪਰਫਾਰਮੈਂਸ ਪਰ ਨਾਰਾਜ਼ਗੀ ਕਾ ਇਜ਼ਹਾਰ ਵੀ ਕੀਆ ਹੈ। ਬਹੁਤ ਸਾਰੇ ਫੈਨਸ ਹੈ ਆਰਸਨਲ ਕੇ ਜੋ ਬਹੁਤ ਜ਼ਿਆਦਾ ਦੋਸਤ ਹੋਏ ਰੀਸੈਂਟਲੀ, ਬਟ ਕੋਈ ਪ੍ਰੋਬਲਮ ਨਹੀਂ ਹੈ, ਵਕਤ ਅੱਛਾ ਬੁਰਾ ਆਤਾ ਰਹਿਤਾ, ਐਸੀ ਟੈਂਸ਼ਨ ਲੈਣੇ ਕਾ। ਬਾਕੀ ਜੋ ਫੀਫਾ ਪ੍ਰੈਸੀਡੈਂਟ ਹੈ ਇਨਫੈਂਟੀਨੋ, ਉਨਕੋ ਗਵਰਨੈਂਸ ਔਰ ਮੈਨੇਜਮੈਂਟ ਕੇ ਹਵਾਲੇ ਸੇ ਤਨਕੀਦ ਕਾ ਸਾਹਮਣਾ ਕਰਨਾ ਪੜਾ ਹੈ, ਔਰ ਕੁਛ ਫੁੱਟਬਾਲ ਫੈਡਰੇਸ਼ਨ ਉਨਕੀ ਲੀਡਰਸ਼ਿਪ ਪਰ ਕਾਫੀ ਸਵਾਲ ਉਠਾਏ। ਤੋ ਉਸ ਬਾਰੇ ਵੀ ਖਬਰ ਜੈਸੇ ਜੈਸੇ ਆਤੀ ਰਹੇਗੀ ਮੈਂ ਆਪਕੋ ਦਿੱਤਾ ਰਹੂੰਗਾ। ਦੇਰ ਆਰ ਮੈਨੀ ਥਿੰਗਸ ਹੈਪਨਿੰਗ ਅਰਾਊਂਡ ਫੁੱਟਬਾਲ। ਅਬ ਜ਼ਰਾ ਹਮਾਰੇ ਦੇਸੀ ਗੇਮ ਕੀ ਤਰਫ ਬੜਤੇ, ਹਮ ਤੋ ਭਾਈ ਦੇਸੀ ਮਾਨਤੇ ਹੋ, ਹੋਗਾ ਇੰਗਲੈਂਡ ਮੇਂ ਬਣਾ ਹੋਗਾ, ਲੇਕਿਨ ਹਵਾਲੇ ਬੜਾ ਖਾਸ ਹੈ, ਵੋ ਹੈ ਕ੍ਰਿਕਟ। ਸੋ ਜੋ ਬਟਲਰ ਸਾਹਿਬ ਨੇ ਕਮਾਲ ਕਰ ਦਿਆ, ਵੋ ਮੈਨਸ ਟੀ ਟਵੈਂਟੀ ਕ੍ਰਿਕਟ ਕੇ ਸਭਸੇ ਜ਼ਿਆਦਾ ਰਨਸ ਬਣਾਉਣ ਵਾਲੇ ਬੈਟਸਮੈਨ ਬਣ ਗਏ, ਔਰ ਪੋਲਾਰਡ ਕਾ ਵੀ ਉਹਨਾਂ ਨੇ ਰਿਕਾਰਡ ਤੋੜ ਦਿਆ, ਆਗੇ ਚਲੇ ਗਏ ਭਾਈ ਬਹੁਤ ਆਗੇ। ਇਨਕੇ ਇਲਾਵਾ ਜੋ ਮਿਸ਼ੈਲ ਸਟਾਕ ਹੈ ਕਪਿਲ ਦੇਵ ਕੇ ਟੈਸਟ ਕ੍ਰਿਕਟ ਜੋ ਟੈਸਟ ਵਿਕਟ ਰਿਕਾਰਡਸ ਕੇ ਕਰੀਬ ਪਹੁੰਚਣੇ ਕੀ ਬਾਤ ਚੱਲ ਰਹੀ ਥੀ, ਉਹ ਪਹੁੰਚ ਗਏ ਹੈ। ਉਹਨਾਂ ਨੇ ਕਿਹਾ ਕਿ ਅਗਰ ਰਿਕਾਰਡ ਟੁੱਟ ਗਿਆ ਤਾਂ ਉਸਕਾ ਮਤਲਬ ਇਹ ਹੈ ਕਿ ਉਹਨਾਂ ਨੇ ਲੰਬੀ ਔਰ ਕਾਮਯਾਬ ਕਰੀਅਰ ਬਿਤਾਇਆ, ਉਹ ਮਾਨੇਂਗੇ ਕਿ ਹਾਂ ਮੈਨੇ ਕੁਛ ਤੋਂ ਕੀਆ ਹੈ ਕ੍ਰਿਕਟ ਕੇ ਫੋਰਮ ਮੇਂ ਆ ਕੇ, ਇਸਕੋ ਕ੍ਰਿਕਟ ਕੋ ਚੁਣ ਕੇ ਮੈਨੇ ਬਹੁਤ ਬੜਾ